0: ਜੀ ਮੈਂ ਹਾਂ ਹਰਭਜਨ ਮਾਨ ਤੁਸੀਂ ਸੁਣ ਰਹੇ ਹੋ ਕਤਰ ਹਿੰਦੀ ਰੇਡੀਓ ਸਟੇਸ਼ਨ ਰੇਡੀਓ ਆਲ ਆਫ 106.3 FM ਜੀਓ ਬਿੰਦਾਸ
1: Olive Sono Radio Network, Qatar's number one Asian radio network.

ਅਗਲਾ ਗਾਣਾ ਤੁਸੀਂ ਸੁਣੋਗੇ ਪੰਜਾਬ ਦੇ ਤੜਕੀਲੇ ਤੇ ਭੜਕੀਲੇ ਨੌਜਵਾਨ ਗੱਭਰੂ ਘਾਤਕ ਦੀ ਆਵਾਜ਼ 'ਚ। ਇਸ ਗਾਣੇ ਦੀ ਫਰਮਾਇਸ਼ ਕੀਤੀ ਹੈ ਲੁਧਿਆਣੇ ਤੋਂ ਸੁਖਵਿੰਦਰ ਸਿੰਘ, ਹੁਸ਼ਿਆਰਪੁਰ ਤੋਂ ਬੇਬੀ ਬੇਦੀ ਤੇ ਅਜਰੌਰ ਤੋਂ ਮਿੰਟੂ ਜੀ ਨੇ। ਪੇਸ਼ ਹੈ ਬੰਬ ਗਾਣਾ।

ਸਤਿ ਸ਼੍ਰੀ ਅਕਾਲ ਤੁਹਾਡੇ ਨਾਲ ਦੇਖੋ ਯਾਰ ਨਾ ਇੰਟਰਨੈਟ ਪੇ ਸੋਸ਼ਲ ਮੀਡੀਆ ਪੇ ਜੋ ਹੈ ਨਾ ਵੋ ਅਲੱਗ ਅਲੱਗ ਤਰ੍ਹਾਂ ਕੇ ਪ੍ਰਾਣੀ ਜੋ ਹੈ ਵੋ ਆਤੇ ਹੈ ਇੱਕ ਤਰ੍ਹਾਂ ਕੇ ਪ੍ਰਾਣੀ ਯੇ ਵੀ ਆਤੇ ਹੈ ਕਿ ਜਬ ਵੋ ਆਪਕੋ ਫਾਲੋ ਕਰਤੇ ਹੈ ਰਾਈਟ ਵੋ ਫਾਲੋ ਬੈਕ ਅਗਰ ਆਪਨੇ ਨਹੀਂ ਕੀਆ ਤੋ ਵੋ ਬਾਰ ਬਾਰ ਆਪਕੋ ਫਾਲੋ ਕਰੇਂਗੇ ਅਨਫਾਲੋ ਕਰੇਂਗੇ ਫਾਲੋ ਕਰੇਂਗੇ ਅਨਫਾਲੋ ਕਰੇਂਗੇ ਮਤਲਬ ਮੈਂ ਉਨ ਲੋਗੋ ਸੇ ਯੇ ਚੀਜ਼ ਬੋਲਣਾ ਚਾਹੂੰਗੀ ਕਿ ਜਬ ਆਪ ਕਿਸੀ ਕੋ ਫਾਲੋ ਕਰਤੇ ਹੋ ਨਾ ਦੋਸਤ तो सामने वाले को पता लग जाता है अगर वो आपके फॉलो अनफॉलो ब्लैक बैक करने से आप अपनी और बेइज्जती करा रहे हो सो अगर आपको किसी को फॉलो करना है तो कर लीजिए लेकिन आप उसे ये एक्सपेक्ट कर रहे हो कि वो भी आपको फॉलो बैक करे उसके बाद आप ये वाली हरकतें कर रहे हो फॉलो अनफॉलो वाली भाई सबको पता लगता है यार ऐसी हरकतें ना किया कर रहे हैं।

ਨਾਲ ਦੇਖੋ ਇੱਕ ਨੰਬਰ ਗਾਣੇ ਤੁਹਾਨੂੰ ਸੁਣਾ ਦਿੱਤੇ, ਇੰਨੀਆਂ ਸਾਰੀਆਂ ਗੱਲਾਂ ਕਰ ਲਈਆਂ, ਦਿਲ ਲਗਾ ਦਿੱਤਾ ਤੁਹਾਡਾ, ਹੈ ਨਾ। ਚਲੋ ਫਿਰ ਹੁਣ ਸਿਮਰਨ ਕੌਰ ਦੇ ਇੱਥੋਂ ਕਲਟੀਵਾਰਾਂ ਦਾ ਟਾਈਮ ਆ ਗਿਆ। ਜਦੋਂ ਮੈਂ ਪੰਜਾਬੀ ਬੋਲਣੀ ਚਾਲੂ ਕਰਦੀ ਹਾਂ ਫਿਰ ਮੈਂ ਚੁੱਪ ਹੀ ਨਹੀਂ ਕਰਦੀ। ਆਵਨ ਹਿੰਦੀ ਪੇ ਮੁਝੇ ਆਨਾ ਹੈ, ਇਹ ਮੁਝੇ ਯਾਦ ਰੱਖਣਾ ਚਾਹੀਏ ਨਾ, ਜ਼ਿਆਦਾ ਸਾਰੇ ਲੋਕ ਜੋ ਹੈ ਵੋ ਨਹੀਂ ਸਮਝ ਪਾਤੇ। ਲੇਕਿਨ ਪੰਜਾਬੀ ਔਰ ਹਿੰਦੀ ਵੈਸੇ ਸੇਮ ਸੇਮ ਹੋਤੀ ਹੈ, ਕੁਛ ਕੁਛ ਵਰਡ ਜੋ ਐਸੇ ਕੜਕ ਹੋਤੇ ਹੈ, ਥੋੜੇ ਸੇ ਠੇਠ ਹੋਤੇ ਹੈ ਜੋ ਨਹੀਂ ਸਮਝ ਲਗਤੇ ਹੈ। ਲੇਕਿਨ ਕੋਈ ਬਾਤ ਨਹੀਂ, ਮੈਂ ਆਪ ਲੋਗੋਂ ਕਾ ਪੂਰਾ ਧਿਆਨ ਰੱਖਤੀ ਹੂੰ। ਅਭੀ ਚਾਰ ਘੰਟੇ ਆਪ ਲੋਗੋਂ ਕਾ ਧਿਆਨ ਰੱਖ ਲਿਆ, ਅਬ ਯੇ ਧਿਆਨ ਜੋ ਹੈ ਵੋ ਸੀਧਾ ਮੈਂ ਸੈਟਰਡੇ ਕੋ ਰੱਖਣੇ ਵਾਲੀ ਹੂੰ ਆਪ ਲੋਗੋਂ ਕਾ। ਕੱਲ ਫਰਾਈਡੇ ਆਪਣੀ ਛੁੱਟੀ ਹੈ ਯਾਰ, ਐਸ਼ ਕਰੇਂਗੇ, ਮਤਲਬ ਦੁਪਹਿਰੀ ਮੇ ਠੰਡਾ ਠੰਡਾ ਤਰਬੂਜ ਖਾਣੇ ਵਾਲੀ ਹੂੰ। ਮੇਰਾ ਬੜਾ ਮਨ ਹੈ ਯਾਰ ਵਾਟਰਮੈਲਨ ਕੇ ਉੱਪਰ ਨਮਕ ਲਗਾ ਕੇ ਆਫਟਰਨੂਨ ਮੇ ਖਾਣਾ ਯਾਰ, ਬਚਪਨ ਮੇ ਖਾਤੇ ਥੇ। ਲੇਕਿਨ ਵੋ ਕਟਵਾ ਕੇ ਲਾਣਾ ਪੜੇਗਾ ਮੁਝੇ, ਕਿਉਂਕਿ ਮੁਝੇ ਕਾਟਣਾ ਨਹੀਂ ਆਤਾ ਹੈ। ਸੋ ਯਾਰ ਨਹੀਂ ਆਤਾ ਹੈ ਮੁਝੇ ਲਾਈਫ ਮੇ। ਓਕੇ ਚਲੋ ਫਿਰ ਕਦੇ ਵੀ ਦਰਵਾਜ ਕਰਦੇ ਰਹੋ, ਚਿਹਰੇ ਤੇ ਵੱਡੇ ਵਾਲੀ ਸਮਾਈਲ ਰੱਖੋ, ਕਿਸੇ ਦਾ ਦਿਲ ਮਤ ਦੁਖਾਣਾ। ਬੀ ਨਾਈਸ ਟੂ ਐਵਰੀਵਨ ਯਾਰ, ਗੁੱਡ ਨਾਈਟ, ਜਸਟ ਟੇਕ ਕੇਅਰ ਆਫ ਯੋਰਸੈਲਫ ਐਂਡ ਲਵ ਯੂ ਸੋ ਕਿਲੋ।